ਨਾ ਪੰਨੇ ਮੰਨਾ ਸਾਤਿਆ ਯਾ ਨਾ ਨਾ ਤੇ ਮਾਸ ਕਤਾ ਬਾਦ ਕਰਾ ਸਕਦ ਦਾ ਬਾਦ ਤੇ ਮਾਸ ਕਤਾ ਨੇ ਤੇ ਕਰਾ ਸਕਦ ਜਾਂਦੇ ਨੇ ਅੰ ਬੇਨ ਸੋਨਾ ਰੋ ਫਿਰ ਫਾਦ ਬੇਨ ਸੋਚੀ ਆ ਲੀ ਦੇ ਤੇ ਤੇ ਫਮਾ ਕੇ ਤੇ ਫੋਟ ਨਾ ਨਿਆ ਨੇ ਫਤਿਹ ਮਨਾਇ ਜਾ ਵਕ ਫਿੰਗ ਨ ਤੁਮ ਨਾ ਚਮਤੇ ਬਰ ਚਮੇ ਉਡੰਗ ਬਦੇ ਮਨਾਇ ਜਾ ਤੁ ਤਕਰ ਪਜੀ ਬਦਵਾ ਹੈ ਬੁਆ ਭੁਕਿਆ ਮਨ ਮਾ ਸੋਤ ਤਾ ਮਨ ਨੋ ਤਮ ਨਾਰ ਦਾਤੇ ਯੇ ਜੋ ਆ